0: ਮਿੰਤਾ
1: ਹੋਏ ਮੈਨ ਮੈਨਾਂ ਕਹਾ ਤੋਰਾ
0: ਹੋਏ
1: ਫੀ
0: ਅਕੀ
1: ਬਯੋਂ
0: ਦੇਖੀ ਨੀ
1: ਖਲੀਏ ਦੇ
0: ਹੋਏ ਚੱਬਾ ਥਾਫੀ ਅਤੇ ਯੋ
1: ਹੋਏ
0: ਨਮਰ ਕਾ
1: ਹੋਏ
0: ਵੇ ਕੱਬਾ ਮੰਗਾ ਬੰਗ ਥਾਫੀ ਨਕਦਾ
1: ਹਾਂ ਹਾਂ ਤੇ ਫੀ ਲਾ ਕੋਈ ਮਿੰਤਾ ਮੋ
0: ਹੋਏ
1: ਤਤ ਦਨ ਬੋਕ ਦੇ ਨਾ ਤਾਪ
0: ਹੋਏ
1: ਅਦੇ ਤੀ ਕਈ ਬਦੇ ਕ ਜਿੰਗ ਰਾਈ ਬਫੀ ਕੁਆ ਬਨ ਸੰਗਾ
0: ਆਈ ਨਾ ਦਾ ਜਿੰਗ ਰਾਈ ਯੂ ਆਰ ਸੋ ਬਿਊਟੀਫੁਲ ਜੰਕ ਯੂ ਆਰ ਲਾਈਕ
1: ਬਾ ਫਿਨੀ ਸੰਗ ਸੁ ਭਾਲੰਗ ਬਤ ਨੋ ਸੁਪਾ
0: ਨੀ ਕੰਗ ਨੰ ਸ਼ਾਪ ਇਹ ਤਕਨ ਯਾ ਯਾ ਫੀਮਾ ਆਚੀ
1: ਹੋਏ
0: ਬਾਕੀ
1: ਲਿਸ਼
0: ਲੈ
1: ਬੂ
0: ਕਿਨ ਯਾ ਕਕੋਲ ਕਾ ਚਨਾ ਹੋਏ ਤੇ ਕੰ
1: ਮਤਾ
0: ਤਿਰ ਕੰ ਯਾ ਇਕ ਸਟਾਫ ਮਾ ਇਵੇ ਪਾ ਇਵੇ ਤੇ ਕੰ ਯਾ ਰੋ ਇਕ ਪ੍ਰੋ ਜੰਗਾ ਕੋ ਇਬਾ ਦੰ ਦੰ ਤੇ ਇਬਾ ਵਨ ਯੰਗ ਤੇ ਇਬਾ ਰਦੋਫ ਇਬਾ ਦੰ ਨਾ ਪਸਲਾ ਤੇ ਇ ਫੀ ਦਾ ਇਬਾ ਲਾ ਇ ਕੰ ਖੇਨ ਇ ਕੰ ਦ ਇ ਆਈ ਸੀ ਇ ਕੰ ਸਾਨ ਇ ਰੋ ਮੋ ਨਾ ਇ ਓ ਮਿਆ ਬਾ ਕੰ ਯਾ ਇ ਬਾ ਰੋ ਕਿ ਵਸ ਨਾ ਬਤ ਇਸ਼ਿ ਨਤਾ ਨਾ ਕਪ
1: ਹੋਏ ਤੇ ਫਿਲਾ ਬਿਆਂ ਗੱਤਾ
0: ਹੋਏ ਨਾ ਬਿਆਂ ਫੀ
1: ਤੀਨ ਯੇ ਲੇਮ ਨੋ ਨੀ ਸੰਗਪ ਨੋ ਮੋ
0: ਹੋਏ ਹੋਏ
1: ਤੋ ਸੁਪਾ ਕਬਲੀ ਸ਼ਿਬੋਨ ਏ ਗਸਿੰ ਬਸੋ ਬਕਮੈਨ ਨੀ ਫੀ ਸਨਾਈ ਫੋਨ ਨੀ ਹੈ ਕਿ ਵੀ ਕੀ ਪੋਰ ਮੋ
0: ਹੋਏ ਤਾ
1: ਦੋ
0: ਬਲੇਸ਼ ਬੋਨ
1: ਪਲੇ
0: ਕੇਰਾ
1: ਹੋਏ